ਰਸੂਲ ਲੇਵੇ ਸਾਦ ਗਫਾਨ ਅਰਬੀ ਕਬੀਲਾ ਤੋਗੇ ਬੇਰੀਂਗੇ ਮੱਚਾ ਇਕੁਲੇਵੇ ਵਫਤੇ ਕਿਸਰਾ ਯਸਤੁਕਿ ਰੁਦੁਗੇ ਅਰੀ ਹਫਨੋਬੇ ਈਰਾਨੀਂਗੇ ਸ਼ਾਹੀ ਦਰਬਾਰੁਂ ਏਵੇ ਕਲੁਨਗੇ ਵਾਹਕ ਫਲਾਮੇ ਦਫਾਲ ਕੁਰਬਣੀ ਫਰਵਾ ਕੁੜਕਾ ਕੁਰਬ ਮੁੰਦੀਏ ਨਿਕਮਿਤ ਕੁਲਮਾ ਮਲਾ ਮਾਤੁਗੇ ਸਵਾਲਤਾ ਦਫਰਾਦ ਸਵਾਲ ਜਵਾਬ ਹਿੰਗੁਮਫੋ ਇਮ ਫਹੁਂ ਮੁਸਤਮੁਂਗੇ ਸਫੀਰੁਂ ਬਿਦਾਲਵੇ ਇਹ ਮਸਲਾਗਾ ਟਾਕੁਨ ਟਾਕੁਨ ਜਿਹੇ ਵਾਹਕ ਤਕੇ ਧੱਕਾ ਕੰ ਅਲੁਗਨ ਮੇ ਨੇ ਦੇਮੁਏ ਅਲਗੋਣ ਮੇਂਗੇ ਉਥੀ ਥਿੰਗ ਹੋਸ਼ ਹੇਲ਼ਮੇਕੇ ਏਗੇ ਤੇਰੇ ਬੇਨੁ ਫੁਲਗੋਤੇ ਇਖਤਿਯਾਰ ਕੁਰਬਾਸ਼ੇ ਫੁਰਤਮ ਗੋਤਕੀ ਇਸਲਾਮ ਦੀਨ ਕਬੂਲ ਕੁਰਬਾ ਅਲਗੋਣ ਮੇਂਗੇ ਅਖੁਂ ਕਮਗਾ ਵਿਬਟਾਗਤਮੇ ਦਿਵਣ ਗੋਤਕੀ ਅਲਗੋਣ ਮੇਂਨ ਜਿਸੀ ਦੇਵਮੇ ਏਹਰੁਂ ਤੇਬੇ ਫੁਲੁਨਾ ਤੇਬੇ ਫੁਲੁਂਗੇ ਮੁਦਾ ਹਿਮਾਯਕ ਕੁੱਦੇ ਬਯਕੁ ਕਮਗਾ ਵਾਣੀ ਅਲਗੋਣ ਮੇਂਨੇ ਤਿਮ್ਮਣ ਗੋਤਕੀ ਹੰਗੁਰਾਮਾਗੇ ਮੈਦਾਨੁਂ ਅਲਗੋਣ ਮੇਂਨਾ ਬੱਦਲ ਕੁਰਬਮੇ ਏਹਰੁਂ ਮਿਦਮਿਦੁਗਾ ਨਿਯਾ ਕੰਡਾਲਾਣੀ ਥੂਣ ਖੰਡਿਤਕੇ ಮುಸ್ತಿಮು ಇಹ ಸರಿಹಕು ವಾಹಕ ದಿಕ್ಕುಮು ಕಿಸ್ರಾ ವರಬ್ಬುಡ ಕೋಫಾ ಇಸ್ವಿ ಏನಾ ವಿದಾಳ್ವಿ ಸಫೀರು ಗತೂ ಕುರುಮಿ ಹುದ್ದ ಕಮೆಕ್ಕಮ್ಗಾ ವೀನಮ ತಿಯಾಗಿತರೆ ಇಕಕುವಸ್ ದುಲನ್ ನುಕುರಿಯ ಮುಹೆ ಕಲೇಮೆಂ ಹಿಂಗ್ಯಾ ದಾಶೆ ಕಲೇಮೆಂಗೆ ಗಾತ ರುಸ್ತುಂ ಎಬ ಫುಣುವಮೆ ಏನಾ ವಡಾಗಿನ್ ತೆಬಾ ಮಿಹುಂ ಎಮ್ಮೆಂ ಗಾದಿಸಿಯಾಗೆ ಖಂದಗುಗಾ ವಳುಲವ್ವಾಣೆ ಮುಸ್ತಿಮುಂಗ ಸಫೀರು ರಸೂಲುಲ್ಲಾಹಿ ಸಲ್ಲಲ್ಲಾಹು ಅಲೈಹಿ ವಸಲ್ಲಮಗೆ ನಿಮುತೆ ಕಿಸ್ರಾಯದ್ ದೆನ್ನೆವಿ ಕಿಸ್ರಾಗೆ ಬಿಂದ ಮುಸ್ತಿಮುಂಗೆ ಬಾರುಗೆ ದಶಂ ಅನ್ನಾನೇಕ ಮದ್ದೆವ್ವಾಫವಾ ನಿಮತು ಎಹಿಂದು ಕಿಸ್ರಾಗ ಮುರುಫುಳ ಫಸ್ಸಳ ಫುರಾಫವಾ ಕಣ್ವಾರೆಂ ಹಾಜಿರು ಕುರೆವುಣ ಬಸ್ಕೆಫಾಣು ವಿದಾಳ್ವಿ ಕೆಬೆ ಮಿಹುನ್ನ ಲಿಬೇನೆ ಚಕೀಮಿಯೇ